ਦੇਖੋ ਬਾਈ, ਸਾਰਾ ਵੀਰਾ ਮਾਨੇ ਪੀਹਰੀ ਪਹੁੰਚਾ ਦੋਸਾ, ਹੁਣੇ ਉਹ ਬਹੁਤ ਹੀ ਬੜਿਆ ਗੀਤ। ਔਰ ਦੇਖੋ ਆਪਣੇ ਜੀ ਵੀ ਬਾਈ ਲੋਕ ਹੁਣ ਰਿਹਾਵੇਗਾ ਤਾਂ ਪਹੁੰਚਾ ਹੀ ਦੇਗਾ ਸਾ, ਪੀਅਰ ਇੱਕ ਦੋ ਦਿਨ ਬਾਅਦ ਤਾਂ ਪਹੁੰਚਾਉਣ ਬਣੇ ਹੈ ਸਾ। ਔਰ ਲਾਰੇ ਲਾਰੇ ਹੁਣੇ ਆਪ ਹੀ ਸੰਦੇਸ਼, ਔਰ ਅਵੇ ਆਪਣੀ ਬਿਨਾਂ ਦੇਖੋ ਆਪਾਂ ਛੁੱਟਿਆ ਹੈ, ਬਾਲ ਬੱਚਾ ਰਹੇ ਛੁੱਟਿਆ ਹੈ। ਔਰ ਦੇਖੋ ਜਿਹਨੇ ਦੇਖੋ ਜੋ ਘਰ ਮੈਂ ਮੋਬਾਈਲ ਚਲਾਵਾ ਹੈ ਨਹੀਂ ਸਾ, ਆਪਣੀ ਬਿਨਾਂ ਦੇਖੋ ਤਾਂ ਥੋੜ੍ਹਾ ਟੇਮ ਮਿਲਿਓ ਨਹੀਂ ਲਈ ਮੋਬਾਈਲ ਬਹਿ ਜਾ, ਘਰ ਮੈਂ ਬਾਲ ਬੱਚਾ ਦੇਖਿਆ ਨਹੀਂ ਤਾਂ ਲਈ ਮੋਬਾਈਲ ਬਹਿ ਜਾਵੇ, ਨਹੀਂ ਵੇ ਤਾਂ ਲੈਪਟੋਪ ਹੈ ਤਾਂ ਲੈਪਟੋਪ ਲੈਣ ਬਹਿ ਗਿਆ, ਜੋ ਵੀ ਘਰ ਮੈਂ ਚੀਜ਼ ਹੈ ਦੇਖ ਵਾਰੀ ਲੈਣ ਬੈਠਾ ਨਹੀਂ। ਦੇਖੋ ਇਹ ਜੇ ਚੀਜ਼ ਹੈ ਡਿਜੀਟਲ ਯੁੱਗ ਮੈਂ ਆਪਣੇ ਦੇਖੋ ਜੀਵਨ ਹੈ ਆਪਾਂ ਨੂੰ ਬਹੁਤ ਹੀ ਆਸਾਨ ਬਣ ਗਿਓ ਹੈ ਨਹੀਂ ਸਾ, ਥੋੜ੍ਹੀ ਵੀ ਕੋਈ ਵੀ ਚੀਜ਼ ਚਾਹੇ ਤਾਂ ਆਪਾਂ ਨੇ ਬਿਲਕੁਲ ਮਨ ਮੈਂ ਦੇਖ ਲਓ,

0: ਹੁਣੇ ਬਹੁਤ ਹੀ ਬੜਿਆ ਗੀਤ। ਔਰ ਦੇਖੋ ਅਬੇ ਆਪੇ ਆਪਣੇ ਬਿਨਾਂ ਨੇ ਜਾਣਕਾਰੀ ਦੇਵਾ ਕਿ ਰਾਜੀਵਿਕਾ ਮੇ ਕਸੀ ਕਸੀ ਯੋਜਨਾ ਚਲੇ ਰੱਖੀ ਹੈ। ਦੇਖੋ ਰਾਜੀਵਿਕਾ ਮੇ ਸਵਯਮ ਸਹਾਇਤਾ ਸਮੂਹ ਰੋ ਗਠਨ ਕਿਦੋ ਜਾਵੇ ਔਰ ਮਨ ਮੇ ਆਪਣੀ ਬਿਨਾਂ ਨੇ ਕੋਈ ਵੀ ਉਦਯੋਗ ਲਗਾਵੇ ਜਸੋ ਕਿ ਆਪੇ ਟੇਮ ਟੇਮ ਪੇ ਕਹਿਤਾ ਰਹੇ ਹਾਂ ਤੋ ਵੰਡੇ ਬਾਅਦ ਇਹਨਾਂ ਨੇ ਜੋ ਵਿੱਤੀ ਸਹਾਇਤਾ ਹੈ ਵਾਹ ਮਿਲੇ ਅਨੇ ਵਾਤ ਸਮੂਹਿਕ ਨਿਵੇਸ਼ ਕੋਸ਼ ਵੀ ਵੇਵੇ ਬੈਂਕ ਲਿੰਕੇਜ ਯਾਨੀ ਬੈਂਕ ਕੋ ਵੀ ਅਣਾ ਨੇ ਮਤਲਬ ਜੋ ਵਿਵਸਾਏ ਵੇਣਾ ਰੋ ਤੋ ਵਣੀ ਉਪੀ ਬੈਂਕ ਕੋ ਆਪਣੇ ਵਿਆਜ ਮਿਲ ਸਕੇ। ਔਰ ਅਨੇ ਇਲਾਵਾ ਯੋ ਹੈ ਕਿ ਆਪਣੀ ਜੋ ਬੇਨਾ ਹੈ ਜੋ ਮਹਿਲਾ ਸਸ਼ਕਤੀਕਰਨ ਯੋਜਨਾ ਹੈ ਵੰਡੇ ਤਹਿਤ ਵੀ ਜੈਵਿਕ ਖੇਤੀ ਉੱਨਤ ਬੀਜ ਪ੍ਰਬੰਧਨ ਔਰ ਕਮ ਪਾਣੀ ਮੇ ਵੀ ਅਧਿਕ ਪੈਦਾਵਾਰ ਦੀ ਤਕਨੀਕ ਸਿਖਾਈ ਜਾਵੇ ਸਾ।
1: ਬਿਲਕੁਲ ਸਾ, ਲਾ ਲਾ ਰੇ ਪਸ਼ੂ ਸਖੀ ਮਾਡਲ ਦੀ ਬਾਤ ਕਰਾਂ ਤੋ ਅਨੇ ਤਹਿਤ ਪਸ਼ੂ ਚਿਕਿਤਸਾ ਰੋ ਪ੍ਰਸ਼ਿਕਸ਼ਣ ਦੇਣੋ ਪਸ਼ੂ ਸਖੀ ਦੇ ਰੂਪ ਮੇ ਤਿਆਰ ਕੀਓ ਜਾਵੇ ਹੈ ਜੋ ਟੀਕਾਕਰਨ ਔਰ ਦੇਖਭਾਲ ਮੇ ਵੀ ਮਦਦ ਕਰੇ ਹੈ। ਲਾਰੇ ਲਾਰੇ ਕ੍ਰਿਸ਼ੀ ਸਖੀ ਮੈਂ ਆਪਾਂ ਦੇਖਾਂ ਕਿ ਇਹ ਸਖੀਆਂ ਖੇਤਾਂ ਮੇ ਜਾਈ ਨੇ ਮ੍ਰਿਦਾ ਸਵਾਸਥ ਖਾਦ ਰੋ ਸਹੀ ਉਪਯੋਗ ਔਰ ਫਸਲ ਦੀ ਸੁਰੱਖਿਆ ਦੀ ਜਾਣਕਾਰੀ ਵੀ ਦੇਵੇ ਹੈ।
0: ਮਤਲਬ ਯੋ ਹੈ ਕਿ ਗਾਂਵ ਮੇ ਜੋ ਵੀ ਆਪਾਂ ਨੇ ਥੋੜ੍ਹੀ ਬਣੀ ਬਣੀ ਬਹਿਣਾ ਹੈ ਵਣਾਂ ਨੇ ਕ੍ਰਿਸ਼ੀ ਸਖੀ ਹੈ ਔਰ ਪਸ਼ੂ ਸਖੀ ਹੈ ਵਣਾਂ ਨੇ ਵੜਾਈ ਜਾਵੇ ਔਰ ਵਣਾਂ ਨੇ ਟ੍ਰੇਨਿੰਗ ਦੀ ਜਾਵੇ ਤਾਂ ਕਿ ਵੀ ਯੋ ਕਾਮ ਗਾਂਵ ਮੇ ਜਾਈਨ ਕਰ ਸਕੇ। ਅਨੇ ਇਲਾਵਾ ਰਾਜ ਸਖੀ ਵੀ ਹੈ ਜਿਹਨੇ ਰਾਜੀਵਿਕਾ ਕੇ ਤਹਿਤ ਜਿਤਨਾ ਵੀ ਆਪਣੇ ਉਤਪਾਦ ਬਣਿਆ ਥਕਾ ਹੈ ਵਣਾਂ ਨੇ ਰਾਜ ਸਖੀ ਬ੍ਰਾਂਡ ਨੂੰ ਵੇਚੋ ਜਾਵੇ। ਅਨੇ ਇਲਾਵਾ ਬੈਂਕ ਸਖੀ ਵੀ ਵੇਵੇ ਜਿਹਨੇ ਬੈਂਕ ਨੂੰ ਸਭ ਕੰਮ ਆਵੇ ਜੈਸੇ ਡਿਜੀਟਲ ਜਿਤਨਾ ਵੀ ਕੰਮ ਵੇਵੇ ਵੀ ਮਣੀ ਆਵੇ ਮਣੀ ਬੇਨਾਂ ਨੇ ਔਰ ਵੀ ਜੇ ਆਪਣੇ ਕੰਮ ਮੇ ਜਾਣਾ ਬੇਨਾਂ ਨੇ ਨਹੀਂ ਆਵੇ ਵਣਾ ਬੇਨਾਂ ਨੇ ਜਾਈ ਜਾਣ ਬਤਾਵੇ ਕਿ ਬਈ ਆਪਣੇ ਯੋ ਕੰਮ ਅਣੀ ਤਰੀਕੇ ਕਰਨਾ ਹੈ ਅਣੀ ਤਰੀਕੇ ਫਾਰਮ ਭਰਨਾ ਹੈ ਅਣੀ ਤਰੀਕੇ ਆਪਣੇ ਮੋਬਾਈਲ ਪੇ ਫਾਰਮ ਭਰਨਾ ਹੈ ਅਣੀ ਤਰੀਕੇ ਆਪਣੇ ਪੈਸਾ ਭੇਜਣਾ ਹੈ ਤਾਂ ਯੋ ਸਾਰੋ ਕੰਮ ਜੋ ਬੈਂਕ ਸਖੀ ਵੇਵੇ ਵਾਹ ਕਰੇ।
1: ਹੋਰ ਲਾਰੇ ਲਾਰੇ ਬੀਮਾ ਯੋਜਨਾ ਦੀ ਬਾਤ ਕਰਾਂ ਤਾਂ ਸਵਯਮ ਸਹਾਇਤਾ ਸਮੂਹ ਦੀ ਜੇ ਮਹਿਲਾ ਹੈ ਵੇ ਪਰਿਵਾਰ ਵਾਸਤੇ ਜੀਵਨ ਜੋਤੀ ਬੀਮਾ ਉਹ ਵੀ ਕਰ ਸਕੇ ਔਰ ਔਨਲਾਈਨ ਬਾਜ਼ਾਰ ਇਹਨਾਂ ਨੇ ਉਪਲਬਧ ਵੀ ਕਰਾਇਓ ਜਾਵੇ ਹੈ ਸਾ।
0: ਬਿਲਕੁਲ ਸਾ, ਔਰ ਛੋਟਾ ਛੋਟਾ ਜੋ ਉਦਯੋਗ ਅਗਰ ਆਪਣੀ ਬੇਨਾ ਜੀ ਲਗਾਵੇ ਵਣਵੇ ਵਾਸਤੇ SVEP ਦੇ ਤਹਿਤ ਤਕਨੀਕੀ ਔਰ ਵਿੱਤੀ ਸਹਾਇਤਾ ਵੀ ਆਪਣੀ ਬੇਨਾ ਨੇ ਦੀ ਜਾਵੇ। ਤੋ ਇਹ ਤਾਂ ਹੀ ਰਾਜੀਵਿਕਾ ਦੇ ਤਹਿਤ ਆਪਣੀ ਬਿਨਾਂ ਨੇ ਕਈ ਕਈ ਜਾਣਕਾਰੀ ਔਰ ਯੋਜਨਾ ਹੈ ਤਾਂ ਆਪਣੇ ਬਿਨਾਂ ਨਾਲ ਲਾਭ ਲੈ ਸਕੇ। ਅਬੇ ਹੁਣ ਆਪ ਹੀ ਇੱਕ ਹੋਰ ਰਾਜਸਥਾਨੀ ਗੀਤ।

0: ਪਾਇਲ ਲਾਇਆ ਪੀਆ ਬਾਜਣੀ ਹੁਣੇ ਹੋਏ ਉਹ ਬਹੁਤ ਹੀ ਬੜਿਆ ਰਾਜਸਥਾਨੀ ਗੀਤ ਔਰ ਦੇਖੋ ਲਾਰੇ ਲਾਭੇ ਬੇ ਵਰਕਾ ਛਾਂਟਾ ਰੋਟੇ ਮਾਇਰੋ ਹੈ ਤੋ ਦੇਖੋ ਵਰਕਾ ਛਾਂਟਾ ਮੈਂ ਆਪਣੀ ਬੇਨਾ ਨੇ ਕਿਹਾ ਹਾਵਚੇਤ ਰਹਿਣੋ ਬਹੁਤ ਹੀ ਜ਼ਰੂਰੀ ਹੈ ਦੇਖੋ ਜਣਾ ਬੇਨਾ ਰੇ ਕਾਚਾ ਘਰ ਹੈ ਤੋ ਕੇਲੂ ਵੇਲੂ ਹਰਾ ਹੀ ਦੀਜੋ ਕਟੇ ਘਰ ਮੈਂ ਅਗ ਪਾਕਾ ਘਰ ਵੀ ਹੈ ਘਰ ਮੈਂ ਕਟੀ ਕਾਣਾ ਕੂਣੀ ਵੇਹਰਾ ਹੈ ਤੋ ਵਣਾਂ ਨੇ ਵੀ ਠੀਕ ਕਰਾਈ ਦੇਣਾ ਔਰ ਬਿਜਲੀ ਦਾ ਕਈ ਜੀ ਤਾਰ ਹੈ ਈ ਅਗਰ ਟੂਟ ਭਾਗ ਵੇਹਰੀ ਹੈ ਤੋ ਵਣਾਂ ਨੇ ਵੀ ਠੀਕ ਕਰਾਈ ਦੇਣਾ ਔਰ ਸਭ ਮੋਟੀ ਬਾਤ ਹੈ ਆਪਣੇ ਜੋ ਛਾਤੋ ਹੈ ਨਹੀਂ ਸਾ ਛਤਰੀ ਹੈ ਜੇ ਅਗਰ ਵਾਹ ਵੀ ਆਪਣੇ ਹਾਵ ਚੇਤ ਰੱਖੀ ਦੇਣੀ ਕਈ ਖਬਰ ਵਰਕਾ ਕਰਨਾਣੀ ਆਈ ਜਾ ਸਕੇ
1: ਤੋ ਦੇਖੋ ਨੀਵਾ ਵੈਸਾ ਕਾਰਜਕ੍ਰਮ ਮੈਂ ਆਪਾਂ ਤਾਂ ਹੋ ਜਾਣਕਾਰੀਆਂ ਕਰਾਈ ਔਰ ਅਭੇ ਦੇਖੋ ਘੜੀ ਆੜੀ ਦੇਖਾਂ ਤਾਂ ਆਪਣੇ ਚੱਲ ਵਾਰੋ ਟਾਈਮ ਵੇਗਿਓ ਸਾ ਤੋ ਚਾਲਾ ਸਾ ਰਾਮ ਰਾਮ ਸਾ।